0: ਖੁਸ਼ੀਆਂ ਦਾ ਵੇੜਾ ਆਇਆ। ਬ੍ਰੈਂਪਟਨ ਸਵੀਟ ਫੈਕਟਰੀ ਦਾ ਲਾਈਵ ਫੂਡ ਟਰੱਕ ਮਹਿਮਾਨ ਨਵਾਜ਼ੀ ਲਈ ਤੁਹਾਡੇ ਵੇੜੇ ਆਇਆ।
1: ਬ੍ਰੈਂਪਟਨ ਸਵੀਟਸ ਫੈਕਟਰੀ ਲਾਈਵ ਟਰੱਕ ਤੋਂ 100% ਦੀ ਕੇਟਰਿੰਗ ਕਰਵਾਓ ਸਿਰਫ $2,000 ਵਿੱਚ,
0: ਜਿਸ ਵਿੱਚ ਮਿਲੇਗਾ ਤਾਜ਼ਾ ਸਵਾਦਲਾ ਵੈਜ ਖਾਣਾ, ਚਾਹ, 3 ਸਨੈਕਸ, 3 ਸਬਜ਼ੀਆਂ, ਰਾਈਸ ਰਾਇਤਾ, ਨਾਨ ਸੈਲਡ, ਡਿਜ਼ਰਟ ਤੇ ਅਸੋਰਟਿਡ ਸਵੀਟਸ।
1: ਹੁਣੇ ਕਾਲ ਲਗਾਓ ਤੇ ਬ੍ਰੈਂਪਟਨ ਸਵੀਟਸ ਫੈਕਟਰੀ ਦਾ ਲਾਈਵ ਫੂਡ ਟਰੱਕ ਬੁੱਕ ਕਰਵਾਓ। ਅੱਜ ਹੀ ਕਾਲ ਘੁਮਾਓ 2998883824, 2898083824। ਬ੍ਰੈਂਪਟਨ ਸਵੀਟਸ ਫੈਕਟਰੀ ਦਾ ਲਾਈਵ ਫੂਡ ਟਰੱਕ।
2: On Sina Radio, listen to the latest hits from Bollywood, sparkled with melodies you may have almost forgotten.

0: ਬਿਜ਼ੀ ਸਕੂਲ ਡੇਜ਼ ਵਾਪਸ ਆ ਗਏ ਹਨ ਅਤੇ ਮੀਲ ਟਾਈਮ ਅਸਾਨ ਬਣਾਉਣ ਲਈ ਚਲੋ ਡੇਜ਼ ਆ ਗਏ ਹਨ। ਅਗਲੇ ਹਫਤੇ ਲਈ ਖਾਣਾ ਬਣਾਉਣ ਦੀਆਂ ਜ਼ਰੂਰੀ ਚੀਜ਼ਾਂ ਅਤੇ ਮਨਪਸੰਦ ਜੂਸ ਨੂੰ ਸਟਾਕ ਅਪ ਕਰੋ। ਸਾਰਾ ਕੁਝ ਚਲੋ ਫਰੈਸ਼ਕੋ ਵਿੱਚ ਘੱਟ ਕੀਮਤਾਂ ਤੇ। ਇਸ ਹਫਤੇ ਆਸ਼ੀਰਵਾਦ ਹੋਲ ਵੀਟ ਆਟਾ 9.07 ਕਿਲੋਗ੍ਰਾਮ ਸਿਰਫ 12.99 ਦੇ ਵਿੱਚ ਪ੍ਰਾਪਤ ਕਰੋ। ਬਰਾਡ ਮਲਾਈ ਪਨੀਰ 375 ਗ੍ਰਾਮ ਸਿਰਫ 4.49 ਦੇ ਵਿੱਚ ਅਤੇ ਚਲੋ ਜੂਸ 1 ਲੀਟਰ ਸਿਰਫ $2 ਵਿੱਚ ਲਓ ਅਤੇ ਹੋਰ ਵੀ ਬਹੁਤ ਕੁਝ। ਚਲੋ ਫਰੈਸ਼ਕੋ, ਵੈਰਾਇਟੀ ਵੈਲਿਊ ਵਾਹ। ਵੇਰਵੇ ਲਈ ਫਲਾਇਰ ਵੇਖੋ।
1: For efficient accounting services, call Chartered Accountant Chandrasudan.
2: Chandrasudan.
1: आपका business छोटा हो या बड़ा, Chartered Accountant Chandrasudan की सेवाओं का फायदा उठाइए.
2: Chandrasudan.
1: For business solutions you can trust and for effective tax minimization strategies, it is Chandrasudan, located in the 410 Derry Road area.
2: Call 416-804-5883. That's 416-804-5883.

0: The auction calendar is full at Ritchie Brothers, and an exciting Ontario regional auction is happening September 16th. Visit their website or Amaranth location to view a wide variety of used equipments and trucks from top brand manufacturers. You won't want to miss this great opportunity. Head to rbauction.com/Toronto to sign up and be ready for the auction. That's rbauction.com/Toronto.
1: ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ
2: ਕ੍ਰਿਮੀਨਲ ਲਾ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗਵਾ ਨਾ ਦਿਓ ਜ਼ਰੂਰੀ ਫੋਨ ਕਾਲ ਅਵੇ
1: ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜੱਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ 416-994-8989 ਵਕੀਲ ਬ੍ਰਿਜਮੋਹਨ

0: ਕ੍ਰਿਮੀਨਲ ਲਾ, ਕਾਰ ਐਕਸੀਡੈਂਟ ਅਤੇ ਇਮੀਗ੍ਰੇਸ਼ਨ ਕੇਸਿਸ ਲਈ ਇੱਕੋ ਹੀ ਨਾਂ, ਮੰਨੇ ਪ੍ਰਮੰਨੇ ਮਸ਼ਹੂਰ ਅਤੇ ਧੜੱਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟ।
1: 416-994-8989 bridgemohan.com
0: ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ।
2: On Sina Radio, listen to the latest hits from Bollywood, sparkled with melodies you may have almost